ਜਿਹੜਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ। ਸੰਤ ਕੇ ਦੁਖੀ ਕੋ ਡਾਲਨਾ ਗਏ, ਸੰਤ ਕੇ ਦੁਖੀ ਕੋ ਸਭ ਤਿਆਗ ਗਏ। ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ।

ਤੇ ਆਪ ਆਪਨ ਕੀਆ ਕੁਛ ਨਾ ਹੋਏ ਜੇ ਸਪਾਨੀ ਲੋਚੈ ਕੋਏ ਤਿਸ ਬੇ ਨਾਹੀ ਤੇਰਾ ਕਿਛ ਕਾਮ ਗਤ ਨਾ ਨੂੰ ਜਾਪੇ ਕਰਨਾ ਰੂਪਨ ਤੋਂ ਨਾਹੀ ਮੋਹ ਪ੍ਰਭ ਕੀ ਜੋ ਸਲ ਘੱਟ ਸੋ ਹੈ ਤਨਮਨ ਤਾਵੇ ਕਿਆ ਕੋ ਗਰਬੈ ਜਾਂ ਸਭ ਕੇ ਤੁਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਰ ਜਾਣੇ ਗਵਾਰ ਜੇ ਗੁਰਪ੍ਰਸਾਦ ਟੁੱਟੇ ਹੋ ਰੋ ਨਾਨਕ ਸੋ ਜਾਂ ਸਦਾ ਅਰੋਗ ਜੋ ਮੰਗਲ ਕਥਮ ਮੈਂ ਥੰਮਨ ਤਿਉਂ ਗੁਰ ਕਾ ਸ਼ਬਦ ਮਨ ਅਸਥਮਨ ਜੋ ਪਾਖਾ ਨਾਵ ਚੜ੍ਹਤਾ ਰਹਿ।